0: ਆਦਮੀ ਹਰਗੋਣੀ ਹੈਗੜੀ ਸਰਵਿਸ ਮਿੰਟ ਮੀ ਦਿਵੇ ਰਾਜ ਜਗੜਾ ਮੈਂ ਕਹਿੰਦੇ ਨੇ ਬਾਜ ਜਰੇ ਹੰਦੋ ਨੇ ਮੈਂ ਤੇ ਪ੍ਰੋਗਰਾਮ ਗਲ ਮੈਂ ਵਾਹ ਦਾ ਕਾਲਾ ਮੈਂ ਕਹਿੰਦਾ ਮਾਲੋ ਕਿ ਦਰਿਓਰੰਗ ਨਫਸਾਣੀ ਦੁੜੇ ਹੋ ਕਮਾ ਮੀ ਛੁੱਟੀ ਤੇਰੇਗਾ ਛੁੱਟੀ ਗਾ ਕੁਰੇ ਵਿਧਾਨ ਕੰਕਮ ਕੀ ਕੋ ਬਾਹ ਹੈ ਮੀ ਆਲਮ ਮੈਂ ਕਹਿੰਦੇ ਮਾਲੋ ਖਿਆਲ ਫੁਰਤਾ ਹਿੱਸਾ ਕਰ ਮੰਟਾ ਕਾ ਤਿਬੇ ਫੜੂ ਗੁਲਵਾ ਨੰਬਰ ਕਿ ਤਿਨੇ ਤਿਨੇ ਹਾਥਰ ਸੁਮੇਂ ਹਾਏ ਸੁਮੇਂ ਹਾਏ ਦਿਨ ਤਿਬੇ ਫੜਾ ਉਹਨਾਂ ਨੇ ਗਿਆ ਤੋ ਵੀ ਲਵੇ ਦੌੜਾ ਤੁਮ ਫੁਰਸਤ ਵਰ ਵਗੂ ਤਾਂ ਅਧੀ ਮੈਂ ਹੈਗੜੀ ਫੰਸਾ ਹਮੇ ਆਲ ਮੈਂ ਫੁਰਸਤ ਹੁੜਵਾ ਦਾ ਮੈਂ ਆਦੀ ਹੈਗੜੀ ਸਰਵਿਸ ਫੰਸਵਿਸ ਸਹਿੰਗੀ ਆਦਿ ਫੰਸਵਿਸ ਮੈਂ ਟੇਬ ਇਹ ਨਾ ਤਾਂ ਬੇ ਫੜਕਾ ਗੁਲੇ ਮੈਂ ਹਾਲ ਮੈਂ ਦੇ ਤਾਂ
1: ਅਸਲਾਮ ਅਲੈਕੁਮ ਦਿਆਨਾ
2: وعلیکم السلام ورحمۃ اللہ وبرکاتہ
1: باجری ہندن دیانا مال کی نت
2: ہاں الحمدللہ
1: بہو کر دو سیما کہیں نہ متی دو کے کنتا
2: دین ہو اونانی مشکتو اونن دو اونانی
1: کر دو ہوس

ਦੇਉਮ ਕੁੰਫੁਨੀ ਉਫੇ ਦੇਉਮਗੇ ਮਕਸਦ ਇਕਮਾ ਸਰਕਾਰਮ ਵਿਤਾਲਵੇ ਅਡੋ ਹੰਕੇੜੇ ਤਰਕੇ ਕੁਰਮਾ ਮੀਗੇ ਕੁਰਿਮਵਿਸ ਗਿਨ ਮਸੇ ਕਿਤਕੇ ਵਣੀ ਕੁਰੇਫਾ ਇਗੋਤੁੰ ਸਰਕਾਰੁਗੇ ਟੂਰਿਜ਼ਮ ਰਿਅਲ ਸਟੇਟ ਡਿਵਲਪਮੈਂਟ ਪ੍ਰੋਜ੆ਕਟ ਹਿੰਗਾ ਸਰਹਦਿਗ ਗੁਦਕਾ ਕੰਡਾਲਾ ਹੰਕੇੜੇ ਮੋਡਿਸ ਫੰਡ ਮੈਨੇਜ್ಮೆಂಟ್ ಕಾರ್ಪೊರೇಷನ್ 2021 ಮೋಡಿವ್ಸ್ ಫಂಡ್ ಮ್ಯಾನೇಜ್ಮೆಂಟ್ ಕಾರ್ಪೊರೇಷನ್ ದೇಹಸ್ ಏಕಾವಿಸುನಹರು ಏರು ಹವಾಲು ಕುರುವಿ.

0: A world of rewards with the first Sharia-compliant credit card in the Maldives.
1: ਕਿਮਪੇ ਜੇਫਾਵਾ ਮੀਹੇ ਗਫਰਾਤੋਂ ਇਹਮ ਮੀਹੇ ਕਬਾਲੀ ਫਤਰਦਾਨੇ ਮੁੱਦਤ ਕੀ ਕੋਬਾ
2: ਬਿਹਨੇ ਗੁਮ ਗੇ ਹਤਰ ਦੋਸ ਕੋਰਿੰ ਬਿਹਨੇ ਗੁਮ ਫਹੁ ਹਤਰ ਦੋਹਾ ਹਮੇ ਬਲੀ ਜੇਫਾਵਾ ਮੀਹਾ ਕੇ ਫਰਾਤੋਂ ਇਹਮ ਮੀ ਹੋਣਾ ਬਲੀ ਫਤਰਮ ਗੇ ਫੁਰਸਤ ਹੋਵੇ
3: ਹਿਮ ਬਿਹੀ ਗੇ ਅਲਾਮਤ ਫੇਣੀ ਜਨਮਾ ਲਸਨ ਕੁਰਬਾ ਸਿਹੀ ਫਰਵਾ ਹੋਦਵਾ
4: ਥੁਰਾਸ
5: توراس ای طریقہ اہر منگ بہا ثقافت آد کا دے کے تیرے گا آد بیور کنت تک ہورے اڑوا حالم بینم تا
6: ہاں وار پینو
7: دیوی راج گڑ ٹیون کولا انگار دو گی حویر فاہد جہر براس دو گی حویر ہتھر گڑ پن راگ ادی آدیت دو گی حویر فاہد جہر ہمیں کنی دیوی راج گڑ